ਵੀ ਪਾਕ ਮੌਲਾ ਅਲੀ ਮਦਦ ਤਾਂ ਕਿਹੜਾ ਹਾਲ ਹੈ ਇਹਨਾਂ ਦਾ ਰਾਹਿਬ ਕੀ ਆਇਓ ਤਾਂ ਠੀਕ ਹੈ ਬਾ ਜ਼ਮੀਨਦਾਰ ਤਾਂ ਤੁਹਾਨੂੰ ਠੀਕ ਹੁੰਦਾ ਆਈ ਖੁਸ਼ ਹੁੰਦਾ ਆਈ ਆਬਾਦ ਹੁੰਦਾ ਆਈ ਅਸਾਂ ਵਿਹਣਨ ਜੇ ਤੁਹਾਨੂੰ ਵਿਹਣਨ ਸਾਂ ਦੁਆਈ ਹਮੇਸ਼ਾ ਸਾਥ ਹੁੰਦੀਓ ਮੇਰੇ ਪ੍ਰਕਾਸ਼ ਕਾਂ ਜਨ ਅਸਾਂ ਕੇ ਮੈਸੇਜ ਆਇਆ ਹੋਇਆ ਅਬਦੁੱਲਾ ਮਹਿਰ ਚਵੰਦਾ ਅਸਲਾਮ ਵਾਲੇਕੁਮ ਬਾਜੀ ਜੀ ਵਾਲੇਕੁਮ ਸਲਾਮ ਅਬਦੁੱਲਾ ਅਬਦੁੱਲਾ ਜਨ ਚਵੰਦਾ ਦਾ ਸ਼ੋਅ ਜ਼ਬਰਦਸਤ ਹੈ ਬਾਜੀ ਸੌਂਗ ਸੁਣਵਾਓ ਪਲੀਜ਼ ਫਾਇਜ਼ ਅਲੀ ਕਾ ਫੈਜ਼ਾਲੀ ਜੀ ਆਵਾਜ਼ ਮੈਂ ਤਮਾਮ ਘਣੋ ਪਿਆਰੋ ਆਈ ਖੂਬਸੂਰਤ ਸੌਂਗ ਆਏ ਅਬਦੁੱਲਾ ਜਨ ਅਸਾਂ ਕੇ ਜਨ ਮੈਸੇਜ ਹੀ ਰਕੇ ਹੋਆ ਮੀਰਪੁਰ ਖਾਸ ਕਾ ਹੀ ਸੌਂਗ ਉਹਨਾਂ ਦੇ ਨਾਂ ਕੰਦਾ ਲਾਉਂਦਾ ਅੱਛਾ ਤੈਨੂੰ ਸੌਂਗ ਕੇ ਜੀ ਇੰਜੋਏ ਕੰਦਾ ਲਾਉਂਦਾ

रात गुजर जाएगी अफसाना कहते कहते। ਲਿਸਨਰਸ ਨੂੰ ਹਲੋ ਤਾਂ ਸ਼ਾਰਟ ਕਮਰਸ਼ੀਅਲ ਬ੍ਰੇਕ ਜਰ ਬ੍ਰੇਕ ਆਪਾਂ ਤਾਂ ਲਿਸਨਰਸ ਆਉਂ ਗਜੀ ਨਮ ਜੀਏ ਮਰੋ ਐਫਐਮ 88 ਖਜ਼ਾਨਾ ਹੈ ਜੋ ਮਿਲ ਗਿਆ ਕਿਸੇ ਕੋ ਕੁਦਰਤ ਦੇ ਤੇ ਸੀ ਤੇ ਬੰਦਨ ਰਹੋ ਜੀਏ ਐਫਐਮ ਨੈਟਵਰਕ।